0: ਸਿਕਾ ਜੀ, ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ, ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sonor Radio Network, Qatar's number one Asian radio network.

0: ਓਏ ਹੋਏ, ਇੱਕ ਨੰਬਰ ਗਾਣੇ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ੋਅ ਨਾਲ।
1: ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ, 5:06।

ਬਾਅਦ ਨਹੀਂ ਆਪ ਕੁਛ ਮਿਸ ਨਹੀਂ ਕਰ ਰਹੇ ਹੋ ਲਾਈਫ ਮੈਂ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਸੈਲਫ ਲਵ ਜੋ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੋਤਾ ਹੈ 6:20 42 ਸੈਕਿੰਡ ਸਟੂਡੀਓ ਕੀ ਘੜੀ ਪਹੁੰਚ ਚੁੱਕੇ ਹੈ ਔਰ ਇਹ ਟਾਈਮ ਮੈਂ ਆਪਕੋ ਰਿਮਾਇੰਡ ਕਰਵਾਨੇ ਕਾ ਕਿ ਟਿਕਟਸ ਬੁੱਕ ਕਰਵਾ ਲੀਜੀਏ ਰੇਡੀਓ ਵਾਲੇ ਵੇ ਏ ਟੂ ਜ਼ੀ ਈਵੈਂਟਸ ਆਪ ਲੋਗੋ ਕੇ ਲੀਏ ਲੇਕਰ ਆ ਰਹਾ ਹੈ ਇੱਕ ਐਕਸਕਲੂਸਿਵ ਮਿਊਜ਼ੀਕਲ ਨਾਈਟ ਇਹ ਹਾਲੋ ਧੂਮ ਜੀ ਹਾਂ ਜਹਾਂ ਪਰ ਬਹੁਤ ਸਾਰਾ ਦੇਸੀ ਮਿਊਜ਼ਿਕ ਹੋਣੇ ਵਾਲਾ ਦੇਸੀ ਬੀਟਸ ਹੋਣੇ ਵਾਲੀ ਹੈ ਔਰ ਇਹ ਸਭ ਕੁਝ ਜੋ ਹੈ ਉਹ ਹੋਣੇ ਤੋਂ ਵਾਲਾ ਹੈ ਰੀਜੈਂਸੀ ਹਾਲ ਮੇ ਲੇਕਿਨ ਇਨਮੇ ਇੱਕ ਸਿੰਗਿੰਗ ਸਟਾਰ ਇਸ਼ਿਤਾ ਵਿਸ਼ਵਕਰਮਾ ਵੀ ਹੋਣੇ ਵਾਲੀ ਹੈ ਜੋ ਕਿ ਲਾਈਵ ਪਰਫਾਰਮ ਕਰਨੇ ਵਾਲੀ ਹੈ ਹਮ ਸਭ ਵੀ ਵਹੀਂ ਪਰ ਹੋਣੇ ਵਾਲੇ ਤੋਂ ਮਿਲ ਕੇ ਘਾਗਰਾ ਵਗੈਰਾ ਪਹਿਣਗੇ ਟੈਂ ਟੈਂ ਟੈਂ ਟੈਂ ਟੈਂ ਟੈਂ ਸਮੇਂ ਵਹੀ ਕਰਨੇ ਵਾਲੇ ਹਾਂ ਹਮ ਠੀਕ ਹੈ ਦੋ ਮੁਝੇ ਆਤਾ ਨਹੀਂ ਹੈ ਬਟ ਆਪ ਲੋਕ ਸਿਖਾ ਦੇਣਾ ਬਟ ਉਸਸੇ ਪਹਿਲੇ ਆਪਕੋ ਕਿਆ ਕਰਨਾ ਸਨੂਨੂ ਸਿਟੀ ਪੇ ਜਾ ਕੇ ਟਿਕਟਸ ਜੋ ਹੈ ਉਹ ਬੁੱਕ ਕਰ ਲੈਣੀ ਹੈ ਮੈਂ ਆਪਕੋ ਇੱਕ ਵਟਸਐਪ ਨੰਬਰ ਦੇ ਦੇਤੀ ਹੂੰ ਮੋਰ ਡਿਟੇਲਸ ਕੇ ਲੀ ਠੀਕ ਹੈ 3328 3393 ਜੀ ਹਾਂ ਇਸ ਨੰਬਰ ਪੇ ਆਪ ਵਟਸਐਪ ਕਰ ਸਕਤੇ ਹੈ 9th October ਇਸ 9th October ਮੇਂ ਠੀਕ ਹੈ ਤੋ ਟਿਕਟਸ ਤੋ ਬੁੱਕ ਕਰੇਂਗੇ ਮੇਰੇ ਪਾਸ ਇੱਕ ਔਰ ਕਪਲ ਟਿਕਟ ਹੈ ਕਪਲ ਪਾਸ ਹੈ ਐਕਚੁਲੀ ਇਸਕਾ ਤੋ ਆਪ ਵੋ ਜੀਤ ਸਕਤੇ ਹੈ ਆਪਕੋ ਮੁਝੇ 15-30 ਸੈਕਿੰਡ ਕੇ ਬੀਚ ਮੇਂ ਬਤਾਨਾ ਹੈ ਇੱਕਦਮ ਫੁੱਲ ਔਰ ਐਨਰਜੀ ਕੇ ਸਾਥ ਕਿ ਹੇ ਸਿਮਰਨ ਆਪਣਾ ਨਾਮ ਬਤਾਈਏ ਔਰ ਰੀਜ਼ਨ ਬਤਾਈਏ ਯੇ ਮਤ ਬੋਲਣਾ ਕਿ ਮੈਂ ਮੇਰੀ ਵਾਈਫ ਕੋ ਅੱਜ ਤੱਕ ਕਹੀਂ ਪੇ ਲੈ ਕੇ ਹੀ ਨਹੀਂ ਗਿਆ ਹੂੰ ਤੋ ਮੁਝੇ ਲੈ ਕੇ ਹੀ ਜਾਣਾ ਹੈ ਤੋ ਯੇ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ ਅਬ ਕੁਛ ਨਯਾ ਕ੍ਰੀਏਟਿਵ ਤਰੀਕਾ ਬਤਾਈਏ ਕਿ ਆਪ ਯੇ ਪਾਸਿਸ ਜੋ ਹੈ ਉਹ ਕਿਉਂ ਡਿਜ਼ਰਵ ਕਰਤੇ ਹੈ 3311 1063 ਪੇ ਫਟਾਫਟ ਸੇ ਵੋਇਸ ਨੋਟ ਭੇਜ ਦੀਜੀਏ

ਨਾਲ ਪਿਆਰ ਦੇ 100 ਕਿਲੋ ਬਿਨਾ ਭੇਦ ਭਾਵ ਸੁਣੋ ਕੇ ਕਹੋਗੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।